ਕ੍ਰਿਸ਼ੀ ਜਗਤ ਕਾਰਜਕ੍ਰਮ ਸੁਣਨ ਵਾਲੇ ਸਾਰੇ ਬਣ ਬਾਏ ਨੇ ਬਲਜੀਤ ਬਾਈ ਕੇ ਰਾਮ ਰਾਮ ਬਈਓ। ਦੇਖੋ ਮੌਸਮ ਕਈ ਦਿਨ ਕਾ ਦੁਖੀ ਕਰ ਰਿਹਾ ਥਾ, ਤਾਪਮਾਨ ਬੜਤਾ ਜਾ ਥਾ, ਲੇਕਿਨ ਅਬ ਦੋ ਤਿੰਨ ਦਿਨ ਹੋ ਗਏ ਹੈ, ਮੌਸਮ ਬੜਾ ਸੁਹਾਵਣਾ ਬਈ, ਕਿਤੇ ਨਾ ਕਿਤੇ ਛਿਟਪੁਟ ਬਾਰਿਸ਼, ਜ਼ਿਆਦਾ ਬਾਰਿਸ਼ ਵੀ ਹੋਈ ਹੈ, ਠੰਡੇ ਦੋਂਗੜੇ ਵੀ ਹੋਏ ਹੈ, ਕਿਤੇ ਕਿਤੇ ਓਲਾ ਵ੍ਰਿਸ਼ਟੀ ਵੀ ਹੋਈ ਹੈ, ਔਰ ਰੁਕ ਰੁਕ ਕੇ ਨੇ ਕਈ ਕਈ ਬਾਰਿਸ਼ ਕਾ ਤੋਂ ਮੌਸਮ ਚੱਲ ਰਿਹਾ ਹੈ। ਹਾਲਾਂਕਿ ਦੋ ਤਿੰਨ ਦਿਨ ਕਾ ਮੌਸਮ ਪਰਿਵਰਤਨਸ਼ੀਲ ਔਰ ਰਹੇਗਾ। ਆਕਾਸ਼ਵਾਣੀ ਪ੍ਰਾਂਗਣ ਹਾੜ ਵੀ ਬੜਾ ਸੁਹਾਵਣਾ ਮੌਸਮ ਹੋ ਰਿਹਾ ਹੈ, ਔਰ ਬਈ ਆਸਾ ਹੈ ਕਿ ਸਾਰੇ ਕੇ ਥੋੜ੍ਹਾ ਹਾ ਬਾਰਿਸ਼ ਹੋ ਜਾਏ, ਤਾਂ ਇਸਮੇ ਜੋ ਗਰਮੀ ਪੜਨ ਲੱਗ ਰਹੀ ਸੀ, ਤਾਪਮਾਨ ਉੱਚਾ ਹੋ ਰਿਹਾ ਥਾ, ਇਸਮੇ ਬਾਈਆਂ ਨੇ ਰਾਹਤ ਮਿਲ ਜਾਏਗੀ, ਔਰ ਬਾਈਆਂ ਨੇ ਕਿਹਾ ਸਾਰਿਆਂ ਨੂੰ ਮਿਲ ਜਾਏਗੀ, ਆਪਣਾ ਜੋ ਪਸ਼ੂ ਧਨ ਉਹਨੇ ਵੀ, ਖੇਤੀਬਾੜੀ ਆਪਣੀ ਉਸਮੇ ਵੀ। ਹਾਂ, ਇਤਨਾ ਜ਼ਰੂਰ ਫਰਕ ਪੜੇਗਾ ਕਿ ਬਈ ਜਿਨ ਫਸਲਾਂ ਕੇ ਹਮ ਬਿਜਾਈ ਕਰਨ ਦੀ ਸੋਚ ਰਹੇ ਹਾਂ, ਜਾਂ ਇੱਕ ਦੋ ਦਿਨ ਮਾਂ ਹਮਨੇ ਕਰਨੀ ਥੀ, ਤਾਂ ਉਸਨੇ ਥੋੜ੍ਹਾ ਹਾ ਰੋਕ ਲੇ। ਜਿਨ ਜਿਨ ਫਸਲਾਂ ਮਾਂ ਪਾਣੀ ਦੇਣ ਦੀ ਸੋਚ ਰਹੇ ਥੇ, ਸਿੰਚਾਈ ਕਰਨ ਦੀ ਸੋਚ ਰਹੇ ਥੇ, ਉਸਮੇ ਵੀ ਦੋ ਤਿੰਨ ਦਿਨ ਬਾਅਦ ਰੁਕ ਜਾਵੇਂ, ਔਰ ਉਸਕੇ ਬਾਅਦ ਫਿਰ ਜੋ ਹੈ ਸਿੰਚਾਈ ਕੀ ਬਾਤ ਦੇਖੇਂ। ਬਾਕੀ ਨੇ ਉਹ ਹੈ ਕਿ ਬਈ ਜੋ ਫਸਲੇ ਜੈਸੇ ਕਿ ਹਮਨੇ ਜਵਾਰ ਹੈ, ਬਾਜਰਾ ਹੈ, ਚਾਰੇ ਕੇ ਲਈ ਜੋ ਫਸਲ ਲੈਣੀ ਹੈ, ਉਸਕੀ ਬਿਜਾਈ ਨੇ ਮੈਂ ਰੁਕੇਂ, ਔਰ ਬਈ ਧਾਨ ਕੀ ਨਰਸਰੀ ਮੈਂ ਬਿਜਾਈ